ਸਿਪਾਹੀ ਕੌਸਲਿਆ ਦੀ ਪਦਵੀ ਪਾਈ ਗੋਦੀ ਖੇਲਤ ਰਹਿ ਰਘੁਰਾਈ ਤੂੰ ਪ੍ਰੇਮ ਭਾਵ ਕੇ ਭੂਕੇ ਭਗਵਾਨ ਪ੍ਰੇਮ ਭਾਵ ਕੇ ਭੂਕੇ ਭਗਵਾਨ ਵੀਰਨ ਤਜ ਪਾਠਨ ਆਪਣੋ ਪਿਆਰ ਹੋਵੇ ਲਿਖਨ ਪ੍ਰੇਮ ਭਾਵ ਕੇ ਭੂਕੇ ਭਗਵਾਨ।

ਦੂਜੀ ਕਾਮਨੀ ਉਹਨੇ ਖੋਲੋ ਕੰਠ ਕੇ ਵਾਰ ਲੇਕਿਨ ਉਹਨੇ ਨਾ ਉੱਥੇ ਕਹੀ ਕੇ ਵਾਰ ਨੀ ਖੁੱਲਦੀ ਅਬ ਜੋ ਜੋ ਹੈ ਸੁਣੋ ਸਾਧੂ ਨੇ ਸਾਧੂ ਨੇ ਸੁਣੋ ਦੋਹਾ ਸਾਧੂ ਕਿਹੜਾ ਮਨ ਸੀ

ਕਹਿੰਦਾ ਦਿੱਤੀ ਪਰ ਮੈਂ ਬੁਝਾ ਦਈ ਹਮੇ ਹਮ ਨਾ ਜਈ ਗਾਉ ਕੇ ਰਹੇ ਨਾ ਬਈ ਗਾਉ ਕੇ ਰਹੇ ਅਭੀ ਸੁਨਰਵਾਰੇ ਕੇਸੇ ਵੀ ਤੁਸੀਂ ਚਲੇ ਗਏ ਵੀ ਆਪਣੇ ਭਵਨ ਕੋ ਚਲੇ ਗਏ ਔਰ ਰਾਣੀ ਨੇ ਅਤੀ ਸੁਭਾ ਤੂੰ ਨਾ ਸਖੂ ਵੀ ਘਰ ਵਾਣਾਈ ਔਰ ਬਾਣੇ ਹਕਾਉ ਹਕਾਉ ਕੋ ਰਾਣੀ ਕੋ ਗਾੜੀ ਹਕਾਉ ਕੀ ਮਤੂ ਨੇ ਸਖੂ ਹਕਾਉ ਕੇ ਰਾਣੀ ਸੋ ਹਕਾ ਜੋ ਵਜਿਆ ਸੀ ਕਚਿਵਤੀ ਸੋ ਰਾਜਾ ਗਿਲੰਦ ਕੀ ਬਾਗ ਮੈਂ ਜੀ ਜਾ ਰਹਾ ਜਾ ਰਹੀ ਸੋ ਅਨ ਨੇ ਭੱਜਿਆ ਘਰ ਵਾਣ ਨੇ ਨਾ ਕੇ ਤੂ ਕੀ ਮਾਈ ਕੀ ਬੋਲਣੀਆਂ ਤੂ ਕੀ ਆਪਣੇ ਇੰਤਜ਼ਾਮ ਮੈਂ ਆਪਣੀ ਕੁਠੱਜਾ ਮੈਂ ਉਹਨੇ ਦੁਕਾਨ ਰਹੇ ਕਾਂ ਰਹੇ ਸੀ ਅਸੀਂ ਕਸੀ ਬਿਲਾਦਨਾ ਹੋ ਗਏ ਦੁਕਾਨ ਦੁਕਾਨ ਸੋ ਇੱਕ ਦਿਨ ਅਬ ਉਨਕੀ ਬੇਟੀ ਹਤੀ ਰਾਜਾ ਕੀ ਯਾਨੀ ਜਮਦੀਪ ਨਾਮ ਤੋਂ ਕਾ ਨਾਮ ਤੋਂ ਬੇਟੀ ਕੋ ਜਮਤੀ ਜਮਤੀ ਨਾਮ ਤੋਂ ਬੇਟੀ ਕੋ ਸੋ ਬਿਨ ਬੇ ਫੂਲਨ ਕੀ ਤਲਾ ਤੋ ਲੱਗੀ ਵਾ ਸੁਬਹ ਮਾਲਨ ਰੋਜ਼ੀ ਨਾ ਡਾਲੀ ਲਗਾਵੇ ਔਰ ਫੂਲਨ ਖੋਲ ਲੈ ਜਾਵੇ ਸੋ ਰਾਜਨ ਮਹਿਤੀ ਸੋਚੀ ਕਿ ਮਾਲਨ ਤੋਂ ਇੱਥੇ ਆਊ ਤਾਂ ਹਮ ਆਜ ਬਗੀਚਾ ਘੁੰਮਿਆ ਹੈ ਸੋ ਬਗੀਚਾ ਘੁੰਮਣ ਗਏ ਵੀ ਸੋਚੇ ਬਾ ਰਾਜਨ ਕੀ ਲੜਕੀ ਰਹੇ ਸੋ ਰਾਜਨ ਨੇ ਸੋਚੀ ਕਿ ਜੇ ਤੋ ਕਾਛੀ ਮਾਛੀ ਕੀ ਤੋ ਜਾ ਹੈ ਨਹੀਂ ਹੈ ਹੈ ਤੋ ਕੋ ਰਾਜਾ ਕੀ ਲੜਕੀ ਸੋ ਵੀ ਜੈਸੇ ਕੈਸੇ ਆਪਣੇ ਘਰੇ ਪਹੁੰਚੀ ઘરે પહોંચી છું ઘરે પહોંચ પાંચ કે ઉનને કહી અબ્બા સે કહી માલિન સે ઉનને કે માતાજી રોજ તો ડાલી તુમ લગાવ આજ ડાલી હમે લગાવ સો ઉનને ડાલી ઉને લગાઈ આવ રાણી અબ્બાસા ને હતી સો રાજન કી પિયર ન હતી બાબે ન હતા કહું કહું હવે ન હતા પિયર કહું સો રાજન ને સોચી अब उनकी रानी हती बादशाह की सपने उन्हें थारी लगाई दो उन्हें परसु बिजना की हवा कर रहे बिजना की हवा कर रही रानी उनकी बादशाह की सुबिन ने सोची अगर बिन की हमारी खुलवा लिया उसी बन में ना छोड़ी आउती भाई ना करती हवा सो उन्हें हर सांस लगी सो बीजन ने सोची कि कोई बात में खरखसा है राजन की बात में कोई खरखसा है ਨਾਉ ਸੇ ਤੁਸੀਂ ਜਾਵਾ ਬੋਲੇ ਕਿਉਂ ਖਵਾਸ ਰੱਖਾ ਬੋਲੇ ਕਲੇ ਕਹੀਏ ਰਾਜਾ ਕਲੇ ਕਾਰਨ ਕਾ ਹੈ ਇਹ ਰਾਜਾ ਹਰ ਸਾਂਸ ਲੈ ਰਹੇ ਭੋਜਨ ਨਹੀਂ ਕਰ ਰਹੇ ਕਲੇ ਜੇ ਰਾਣੀ ਕੋ ਬਨ ਮੇ ਛੋੜਿਆ ਹੈ ਉਹ ਭਗਿਆ ਸੋ ਉਹਨੇ ਅਤੀ ਸੋ ਘੋਰੋ ਉਹਨੇ ਸਜੋ ਔਰ ਵੀਰਮ ਨੇ ਸਜੋ ਪਹੁੰਚੀ ਬੋਲੀ ਕਲੇ ਚਲੋ ਬਤਾਓ ਕਿਤੇ ਕੌਣ ਛਾੜੋ ਛੋੜੀ ਫਿਰ ਜੋ ਦੁੱਖ ਤੇਰੇ ਛੋੜੀ ਤੀ ਬਈ ਦੁੱਖ ਤੇਰੇ ਜੀ ਗਏ ਦੋਨੋ ਜਣੇ ਨਾਉ ਨਹੀਂ ਗਏ ਵੀ ਦੋ ਹੀ ਗਏ ਦੋ ਹੀ ਗਏ ਸੋ ਬੋਲੇ ਕਰ ਲੈ ਅਬ ਉਹਨੇ ਹਤੀ ਸੁਬਹ ਗਾੜੀ ਵਰ ਪੀਨਸ ਕੀ ਜੋ ਰਸਤਾ ਆਤੀ ਬੰਦ ਹੈ ਸੋ ਮਾਲਿਨ ਕੇ ਪਾਸ ਵੀ ਪਹੁੰਚ ਗਏ ਰਾਜਾ ਗਿਲੰਦ ਕੀ ਬਾਗ ਨੂੰ ਉਰ ਗਏ ਪਹੁੰਚ ਗਏ ਸੋ ਉਹਨੇ ਕਹੀ ਕਿ ਠੀਕ ਹੈ ਸੋ ਉੱਤੇ ਜਾ ਕੇ ਇਹਨੇ ਕਾ ਕਿੱਸਾ ਕਰੋ ਕਿ ਡੀਰਾ ਦੋ ਜਣੇ ਗਏ ਸੋ ਉਹਨੇ ਮੰਗਿਆ ਮਾਲਿਨ ਨੇ ਉਹਨੇ ਗਰੀ ਆਏ ਬੋਲੀ ਕੱਲੇ ਕਿਉਂ ਰੇ ਕਾਂ ਕੇ ਹੋ ਪਰਦੇਸੀ ਕਿ ਅਸੀਂ ਫਿਰ ਰਹੇ ਤੁਮ ਜਗ੍ਹਾ ਬਾਦ ਉਹ ਹਮਾਰੇ ਰਾਜਾ ਸੁਣ ਪਏ ਤੋ ਤੁਮੇ ਜਾਨ ਸੇ ਮਾਰਾ ਲੇ ਹਾਂ ਸੁਬਿਨ ਆਰਾਮ ਸੇ ਮਾਲਿਨ ਕੋ ਸਾਜੋ ਸੋ ਮਾਲਿਨ ਸੇ ਪੁੱਛੀ ਸਾਰੀ ਬਾਤ ਸੋ ਮਾਲਿਨ ਨੇ ਉਹਨੇ ਸਾਰੀ ਬਾਤ ਬਤਾ ਦੇ ਕਿ ਰਾਣੀ ਜੋ ਹੈ ਉਹ ਰੰਗ ਮਹਿਲ ਮੇ ਪਹੁੰਚ ਗਈ ਰਾਜਾ ਦਿਲਾਂ ਨੇ ਕੀ ਅਰੋ ਕਮਾਓ ਨੇ ਬਾਦਸ਼ਾਹ ਤੋਂ ਬਦਮਾਸ਼ ਹੋਤੇ ਹੀ ਸੋ ਕੋਈ ਜੋ ਰੂਪ ਕਾਟ ਕੋ ਬੋਰ ਰੂਪ ਕਾਟ ਉਹਨੇ ਉਪਦੇ ਦੀ ਸਾੜੀ ਕਰੀ ਸੋ ਮਾਲੀ ਲਤੀ ਸੋ ਉਹਨੇ ਰਾਜਨ ਬੋਲੀ ਕੱਲ ਦੋ ਘੋੜੇ ਵਾਲੇ ਆਏ ਔਰ ਭੇਜਾ ਕੇ ਔਰ ਬਹੁਤ ਪਰੇਸ਼ਾਨ ਕਰ ਰਹੇ ਉਹਨੇ ਸਭ ਨਾਸ਼ ਕਰਤਾ ਬਗੀਚਾ ਕੋ ਸੋ ਉਹਨੇ ਛੱਡ ਗਿਆ ਗਲੀਏ ਤੁਮਕੋ ਰਾਜਾ ਬੁਲਾ ਰਿਹਾ ਬੋਲੀ ਕੱਲ ਹਾਉਸਾ
जब कभी ऊंचे हटे भीलपुल के और जहाँ से वे सज बज के फिर गए अपने अपने घोड़ी ले गए। बोले उनकी गैल में सलाह हो गई, बोले कले तुमसे बात करे से तुम मुँह काट लीजिए और हमसे बात करे तो हम मुँह काट लें। सुबह गए सो राजन की बगल में एक ही बोले बैठो। अब उन हटे एक बीजक राजा गिलन गिलो कि अगर जो बीजक जी न पहुंच जाए हम उस लड़की की शादी उसी के साथ कर लेंगे। तो अब उन किसो जब सलाह हो गए वह सकाय से काम लगाओ। अब वो रानी ने डीरा जाओ डीरा जाओ कि देखो भाई राजा गिलन ने जो बात हो बोली कि तो हमारी रानी बन जाओ। बोली कल नहीं ये राजा गिलन को बाग कटे चलिए और जो मकान गिले चलिए। सुबीर ने कही तो ठीक है सुबीर जो भैया जो काम लगो सुबह अपने मजूरी खूने की जावे जावे। सुबह रानी जो बबीती थी से छाजी पे दातन कर रही थी बीजक लाई थी बीजक वही लोटा के कर रखती दातन वो लोटा में लिखो है तो सुबह बीजक खो गई जो बादशाह ने बांच ले बीरन बांच ले बादशाह ने बीरन ने बांच ली। बोले कर लड़की दवा में जो राजा गिलन की लड़की अब जो खिलाड़ी हटे तो उन्हें बोल लूटा दो वो लोटा उनमें दाओ सुबह ने अच्छा ले लो ये गेंद की बल्ला के और बल्ले लोटा बाद में सुबह सुनने फिर भेजा छड़ गया पकड़ लिया सुबह जब भी गए पकड़ा सुबह देख दाग के ये कौन मजबूर हैं ये तो कोई राजा है सर तो क्यों इनसे बोलत कैसे हैं। बोले कल महाराज तो नहीं है मजबूर संजू तो जो राजा पर बोले कल या पर बोले पकड़ लिया उनकी सलाह तो हट गई कि अगर तुमसे राजा बात करे तो हम काट लो हमसे करे तो तुम काट लो। सुबह राजा काउ समाज